ਸੋ ਆਇਓ ਬਨੇ ਜਾਲਾ ਅਰਜੀ ਜੀ ਦਹਨ ਕਨ ਸੰਗਰ ਮਾ ਜਿਹੜਾ ਦਹਨ ਮਾ ਦੇ ਨੰਨਾ ਚੁਆ ਦਹਨ ਕਨ ਦੀ ਦੋ ਮਦਾ ਹਨ ਦਾ ਮਮਾ ਦੇ ਨੰਮ ਖਲਾ ਮਾ ਸਨਾ ਅਲ ਹਜ ਮੇ ਵਦਾਨਾ ਅਲ ਹਜ ਸਾਨੀ ਅੱਲਾ ਇਸਾ ਸਦਰਾ ਮਾ